ਕਿਤਿ ਬਾਤ ਸੁਣੀ ਹੰਨਾ ਚਿੰਤੀ ਸੁਰਸਾ ਮੇਰਾ ਮੁਖਈਮਾ ਪਸੀ ਨਿਸ਼ਕਿ ਜਾਉ ਨਈ ਭਾਨੇ ਮਾ ਬਾਲਾਲੇ ਪਕੜ ਦਾਰਾ ਘਸੀ ਭੋਕੀ ਮਲਿੰਦਾ ਉਰੀ ਨ ਕਪਾਲ ਖੋਰੇ ਕਿ ਕੇਸਾ ਭੂਸਾਈ ਲੱਟਾ ਮਾਤ੍ਰ ਪਰੇ ਕਿ ਖਾਲੀ ਭੂਮੀ ਮਾਰ ਹੁੰਦੇ ਬਸੇ ਗੀਤ ਸਾਈ ਰਾਮ ਚਿਤ ਦੀਏ ਰਾਮ ਰੂ ਬੜੀਆ ਮਾਨੇ ਰਸੀਤਾ ਤਹਾ ਜਨਨੀ ਮਤਲਬ ਲੀ ਖੜੀ ਭਾਈਨੀ ਪਕੜ ਰਹਾ ਗਈ ਮਹਾ ਇੱਕ ਦਿਨ ਹੀ ਹਨੁਮਾਨ ਮਚਿਤ ਕੋਟਾ ਮਾ ਰਾਮ ਕਾ ਨਜੀਕ ਪਾਥਿਆ